0: ਮਾਲੀ ਮਿਨੀਮਮ ਕੰਦਾ ਸਕੋਦੀ ਨੋ ਮਲਾਸ ਨੋ ਕੋ ਬੀਐਮਐਲ ਸਟੂਡੈਂਟ ਕਾਰਡ ਅੰਗੇ ਤੇ ਹੁਸ਼ਾਲੋ ਵਾ
1: Every champion starts with a dream and the discipline to chase it. At Villa College, that dream takes shape. World-class programs recognized across the globe. Your moment to play on the world stage. Join the May intake. Transform your life with Villa College.